0: ਲੈਣੀ ਚਾਹੇ। ਤਾਂ ਦੇਖੋ, ਜਦੀ ਸਾਪੀ ਇੱਕ ਜ਼ਿੰਮੇਦਾਰ ਨਾਗਰਿਕ ਕਹਿਲਾਵਾਂਗਾ, ਔਰ ਇੱਕ ਜ਼ਿੰਮੇਦਾਰ ਨਾਗਰਿਕ ਉਹੀ ਜਵੇਗਾ ਜੋ ਸਹੀ ਜਾਣਕਾਰੀ ਸਮਾਜ ਨੂੰ ਦੇਵੇਗਾ ਔਰ ਸਮਾਜ ਮੇਂ ਸਕਾਰਾਤਮਕ ਸੰਦੇਸ਼ ਫੈਲਾਏਗਾ।
1: ਬਿਲਕੁਲ ਬਾਈ ਸਾਹਿਬ, ਦੇਖੋ ਆਣੀ ਮਹੀਨੇ ਆਪਾਂ ਮੋਟਿਆਰਾਂ ਦੀ ਭੂਮਿਕਾ ਵੀ ਘਣੀ ਮਹੱਤਵਪੂਰਨ ਹੈ ਸਮਾਜਿਕ ਜਾਗਰੂਕਤਾ ਦੇ ਮਹੀਨੇ ਆਪਾਂ ਦੇਖਾਂ ਤਾਂ। ਦੇਖੋ ਜੋ ਆਪਾਂ ਆਣੀ ਮੋਟਿਆਰ ਸ਼ਕਤੀ ਹੈ, ਅਗਰ ਉਹ ਸਹੀ ਦਿਸ਼ਾ ਮੇਂ ਕਾਮ ਕਰੇ ਤਾਂ ਸਮਾਜ ਮੇਂ ਮੋਟੋ ਪਰਿਵਰਤਨ ਉਹ ਲੈ ਸਕੇ ਹੈ। ਆਜ ਘਣਾ ਹਾਰਾ ਯੁਵਾ ਜੋ ਹੈ ਰਕਤਦਾਨ, ਸਵੱਛਤਾ ਅਭਿਆਨ, ਸਿੱਖਿਆ ਸਹਾਇਤਾ ਔਰ ਪਰਿਆਵਰਨ ਸੰਰਕਸ਼ਣ ਜੈਸਾ ਕਾਮ ਉਹ ਸਮਾਜ ਮੇਂ ਪ੍ਰੇਰਣਾ ਦਾ ਸਰੋਤ ਬਣੀ ਰਹਾ ਹੈ। ਅਬ ਇਹਨੇ ਦੇਖਾਂ ਆਪਾਂ ਬੈਸਾ ਕਿ ਦੇਖੇ ਸਮਾਜਿਕ ਜਾਗਰੂਕਤਾ ਖਾਲੀ ਭਾਸ਼ਣ ਦੇਵਾਂ ਜਾਂ ਸੰਦੇਸ਼ ਲਿਖਵਾਓ ਜਾਂ ਪਚੇ ਬਾਤ ਕਰਵਾ ਤੱਕ ਸੀਮਿਤ ਨਹੀਂ ਵੇਵੇ, ਬਲਕਿ ਇਹਨੇ ਆਪਣੇ ਵਿਵਹਾਰ ਮੇਂ ਉਤਾਰਨੋ ਵੀ ਵਤਰੋ ਜ਼ਰੂਰੀ ਹੈ, ਜਿੱਥੋਂ ਆਪਾਂ ਛਾਵਾਂ ਹਾਂ ਜੇ ਨਾਲ ਆਪਾਂ ਇੱਕ ਦੂਜੇ ਦੀ ਸਹਾਇਤਾ ਕਰਾਂ, ਯਾਤਾਯਾਤ ਨਿਯਮਾਂ ਦਾ ਪਾਲਣ ਕਰਾਂ। ਦੇਖੋ ਛੋਟੀ ਛੋਟੀ ਚੀਜ਼ਾਂ ਹੈ, ਕੋਈ ਬਹੁਤ ਬੜੀ ਜ਼ਿੰਮੇਦਾਰੀ ਨਹੀਂ ਵੇਵੇ ਕਿ ਕਈ ਕਰਨੋ ਆਪਣੇ ਇੱਕ ਯਾਤਾਯਾਤ ਨਿਯਮ ਰੋ ਪਾਲਣ ਵੀ ਅਗਰ ਆਪਾਂ ਕਰਨਾ ਤਾਂ ਵੀ ਆਪਾਂ ਮਹੀਨੇ ਇੱਕ ਸਮਾਜ ਦੇ ਪ੍ਰਤੀ ਇੱਕ ਜਾਗਰੂਕਤਾ ਪੈਦਾ ਹੋਵੇ, ਕਿਉਂਕਿ ਆਪਾਂ ਅਗਰ ਸਾਵਧਾਨੀ ਵਰਤਾਂ ਹਾਂ ਤਾਂ ਕਈ ਹੋਵੇ ਕਿ ਦੂਸਰਾ ਦੇ ਪ੍ਰਤੀ ਵੀ ਆਪਾਂ ਬਣਾ ਸੁਰੱਖਿਆ ਰੋ ਵੀ ਧਿਆਨ ਆਪਾਂ ਰੱਖ ਸਕਾਂ ਹਾਂ। ਔਰ ਚਲੀ ਬਾਤ ਬੇਨਾਰੀ, ਤਾਂ ਦੇਖੋ ਬੇਨਾਰੀ ਸਨਮਾਨ ਕਰੇ ਤਾਂ ਉਹ ਵੀ ਸਮਾਜਿਕ ਜਾਗਰੂਕਤਾ ਹੈ। ਜ਼ਰੂਰਤਮੰਦਾਂ ਦੇ ਪ੍ਰਤੀ ਸੰਵੇਦਨਸ਼ੀਲ ਰਹੇ ਉਹ ਵੀ ਜਾਗਰੂਕਤਾ ਹੈ। ਕਈ ਵਾਰ ਉਹ ਮਤਲਬ ਇਹੋ ਹੀ ਸੀ ਕਿ ਸੱਚਾ ਅਰਥਾਂ ਮੈਂ ਜਾਗਰੂਕ ਉਹੀ ਸੇ ਜੋ ਆਪਣੇ ਲਾਰੇ ਲਾਰੇ ਆਪਣੇ ਏੜੇ ਮੇੜੇ ਦਾ ਜਿਤਨਾ ਵੀ ਲੋਕ ਹੈ, ਆਪਣੇ ਆਸ ਪਾਸ ਰੋ ਜੋ ਪਰਿਆਵਰਣ ਹੈ ਜਾਂ ਆਪਣੇ ਆਸ ਪਾਸ ਰਾ ਜੋ ਜੀਵ ਜੰਤੂ ਹੈ ਵਣਾਂ ਦੇ ਬਾਰੇ ਮੇਂ ਵੀ ਸੋਚੇ ਹੈ।
0: ਹਾਂਜੀ, ਬਾਤ ਹੈ ਸਾਹਿਬ ਜੀ। ਦੇਖੋ ਆਪਣਾ ਤਾਂ ਇਹੋ ਹੀ ਕਹਿਣਾ ਹੈ ਕਿ ਇੱਕ ਜਾਗਰੂਕ ਸਮਾਜ ਜੋ ਵੇ ਵੋਇਸ ਇੱਕ ਮਜ਼ਬੂਤ ਰਾਸ਼ਟਰ ਬਣਾ ਸਕੇ ਹੈ, ਔਰ ਹਰੇਕ ਵਿਅਕਤੀ ਆਪਣਾ ਅਧਿਕਾਰਾਂ ਦੇ ਸਾਥ ਸਾਥ ਅਗਰ ਆਪਣੇ ਕਰਤੱਵਿਆਂ ਨੇ ਵੀ ਸਮਝੇਗਾ, ਆਪਣੀ ਜ਼ਿੰਮੇਦਾਰੀਆਂ ਨੇ ਸਮਝੇਗਾ, ਤਾਂ ਸਮਾਜ ਬਹੁਤ ਜ਼ਿਆਦਾ ਸੁਰੱਖਿਅਤ ਹੋਏਗਾ, ਸ਼ਿਕਸ਼ਿਤ ਹੋਏਗਾ ਔਰ ਵਿਕਸਿਤ ਵੇ ਤੋਂ ਜਾਏਗਾ ਸਰ।
1: ਬਿਲਕੁਲ ਬਾਈ ਸਾਹਿਬ, ਬਹੁਤ ਬੜੀਆ ਸੀ ਜਾਣਕਾਰੀ ਆਪਾਂ ਆਪਣੇ ਸ਼ਰੋਤਾਵਾਂ ਨੇ ਦਿੱਤੀ। ਹਾਂ, ਅਬੇ ਆਪਣਾ ਕਾਰਜਕ੍ਰਮ ਨੇ ਅੱਗੇ ਵਧਾਤਾ ਤੱਕ ਆਪਕੇ ਬਹੁਤ ਇੱਕ ਬੜੀਆ ਸੁਗੀਤ ਸੁਣਾਈ ਦਾ ਸਾ।
0: ਹਾਂ ਸਰ।